0: ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਉਜ਼ਬੇਕਿਸਤਾਨ ਤੇ ਕਿਰਗਿਜ਼ ਗਣਰਾਜ ਦੇ ਆਪਣੇ 4 ਦਿਨਾਂ ਦੌਰੇ ਲਈ ਰਵਾਨਾ ਹੋ ਗਏ ਨੇ ਭਾਰਤ ਅਰਜਨਟੀਨਾ ਸਾਂਝੀ ਵਪਾਰ ਕਮੇਟੀ ਦੀ ਚੌਥੀ ਮੀਟਿੰਗ ਬਿਊਨੋ ਆਇਰਸ ਵਿਚ ਹੋਈ ਮੀਟਿੰਗ ਵਿਚ ਸਥਾਪਿਤ ਕਾਰਜ ਯੋਜਨਾ ਦੀ ਸਮੀਖਿਆ ਕੀਤੀ ਗਈ ਭਾਰਤ ਦੀਆਂ ਸਭ ਤੋਂ ਮਹਾਨ ਖੇਡ ਸ਼ਖਸੀਅਤਾਂ ਵਿਚੋਂ ਇਕ ਮੇਜਰ ਧਿਆਨ ਚੰਦ ਦੇ ਜਨਮ ਦਿਨ ਮੌਕੇ ਅੱਜ ਦੇਸ਼ ਭਰ ਵਿਚ ਰਾਸ਼ਟਰੀ ਖੇਡ ਦਿਵਸ ਮਨਾਇਆ ਜਾ ਰਿਹੈ ਨੇਪਾਲ ਵਿਚ ਆਏ ਭਿਆਨਕ ਖੜਾ ਕਾਰਨ ਮਰਨ ਵਾਲੇ ਦੀ ਗਿਣਤੀ ਵੱਧ ਕੇ 626 ਹੋ ਗਈ ਏ ਜਦਕਿ 2000 ਤੋਂ ਵੱਧ ਲੋਕ ਅਜੇ ਵੀ ਲਾਪਤਾ ਨੇ ਤੇ ਇਰਾਨੀ ਰਾਸ਼ਟਰਪਤੀ ਮਸੂਦ ਪੇਜ਼ਸ਼ਕੀਆ ਨੇ ਕਿਹਾ ਕਿ ਜੇਕਰ ਅਮਰੀਕਾ ਸ਼ਾਂਤੀ ਸਮਝੌਤੇ ਦੀਆਂ ਸ਼ਰਤਾਂ ਦੀ ਪਾਲਣਾ ਕਰਦਾ ਤਾਂ ਇਰਾਨ ਵੀ ਆਪਣੀਆਂ ਵਚਨਬੱਧਤਾਵਾਂ ਨੂੰ ਪੂਰਾ ਕਰੇਗਾ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਉਜ਼ਬੇਕਿਸਤਾਨ ਤੇ ਕਿਰਗਿਜ਼ ਗਣਰਾਜ ਦੇ ਆਪਣੇ 4 ਦਿਨਾਂ ਦੌਰੇ ਲਈ ਰਵਾਨਾ ਹੋ ਗਏ ਨੇ ਆਪਣੇ ਰਵਾਨਗੀ ਬਿਆਨ ਵਿਚ ਸ੍ਰੀ ਮੋਦੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਉਜ਼ਬੇਕਿਸਤਾਨ ਤੇ ਕਿਰਗਿਜ਼ ਗਣਰਾਜ ਦੀ ਉਨ੍ਹਾਂ ਦੀ ਯਾਤਰਾ ਮੱਧ ਏਸ਼ੀਆ ਵਿਚ ਭਾਰਤ ਦੀ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤ ਕਰੇਗੀ ਅਤੇ ਖੇਤਰ ਨਾਲ ਸਭਿਅਤਾ ਤੇ ਸੰਪਰਕ ਨੂੰ ਹੋਰ ਡੂੰਘਾ ਕਰੇਗੀ ਉਨ੍ਹਾਂ ਕਿਹਾ ਕਿ ਹਾਲ ਹੀ ਦੇ ਸਾਲਾਂ ਵਿਚ ਭਾਰਤ ਉਜ਼ਬੇਕਿਸਤਾਨ ਰਣਨੀਤਿਕ ਭਾਈਵਾਲੀ ਵਿਚ ਅਹਿਮ ਤਰੱਕੀ ਹੋਈ ਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਕਤ ਮਿਰਜ਼ੀਯੋਯੇਵ ਨਾਲ ਵਪਾਰ ਤੇ ਨਿਵੇਸ਼ ਡਿਜੀਟਲ ਸੰਪਰਕ ਰੱਖਿਆ ਊਰਜਾ ਵਿਚ ਸਹਿਯੋਗ ਨੂੰ ਹੋਰ ਡੂੰਘਾ ਕਰਨ ਅਤੇ ਵਿਕਸਿਤ ਭਾਰਤ ਅਤੇ ਯਾਂਗੀ ਉਜ਼ਬੇਕਿਸਤਾਨ ਦੇ ਸਾਂਝੇ ਦ੍ਰਿਸ਼ਟੀਕੋਣਾਂ ਨੂੰ ਅੱਗੇ ਵਧਾਉਣ ਤੇ ਚਰਚਾ ਦੀ ਤਾਂਗ ਰੱਖਦੇ ਨੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਰਗਿਜ਼ ਗਣਰਾਜ ਦੇ ਰਾਸ਼ਟਰਪਤੀ ਸਾਦਿਰ ਜ਼ਾਪਾਰੋਵ ਦੇ ਸੱਦੇ ਤੇ ਉਹ 26ਵੇਂ ਐਸਸੀਓ ਸੰਮੇਲਨ ਵਿਚ ਹਿੱਸਾ ਲੈਣ ਲਈ ਬਿਸ਼ਕੇਕ ਜਾਣਗੇ ਸ੍ਰੀ ਮੋਦੀ ਨੇ ਕਿਹਾ ਕਿ ਉਹ ਸੁਰੱਖਿਆ ਸੰਪਰਕ ਅਤੇ ਮੌਕਿਆਂ ਤੇ ਆਧਾਰਿਤ ਇਸ ਖੇਤਰ ਲਈ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਅਤੇ ਦਹਿਸ਼ਤਗਰਦੀ ਵੱਖਵਾਦ ਤੇ ਕੱਟੜਵਾਦ ਦੇ ਕਹਿਰ ਤੋਂ ਮੁਕਤ ਖੇਤਰ ਲਈ ਸਾਥੀ ਮੈਂਬਰਾਂ ਨਾਲ ਕੰਮ ਕਰਨ ਦੀ ਉਮੀਦ ਕਰ ਰਹੇ ਨੇ ਪ੍ਰਧਾਨ ਮੰਤਰੀ ਦੀ ਯਾਤਰਾ ਦੌਰਾਨ ਦੁਰਲੱਭ ਧਰਤੀ ਖਣਿਜਾਂ ਵਿਚ ਸਹਿਯੋਗ ਬਾਰੇ ਮਹੱਤਵਪੂਰਨ ਫੈਸਲਿਆਂ ਬਾਰੇ ਕਾਫੀ ਚਰਚਾ ਹੋਣ ਦੀ ਉਮੀਦ ਏ ਆਕਾਸ਼ਵਾਣੀ ਖ਼ਬਰਾਂ ਨਾਲ ਇਕ ਇੰਟਰਵਿਊ ਵਿਚ ਉਜ਼ਬੇਕਿਸਤਾਨ ਵਿਚ ਭਾਰਤੀ ਰਾਜਦੂਤ ਸਪਿਤਾ ਪੰਤ ਨੇ ਕਿਹਾ ਕਿ ਉਜ਼ਬੇਕਿਸਤਾਨ ਕੁਦਰਤੀ ਵਸੀਲਿਆਂ ਨਾਲ ਭਰਪੂਰ ਏ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਸ਼ਕੰਦ ਯਾਤਰਾ ਵਿਚ ਖਣਨ ਅਤੇ ਦੁਰਲੱਭ ਧਰਤੀ ਖਣਿਜ ਖੇਤਰਾਂ ਵਿਚ ਨਿਵੇਸ਼ ਤੇ ਤਕਨਾਲੋਜੀ ਤਬਾਦਲੇ ਤੇ ਵੀ ਚਰਚਾ ਕੀਤੀ ਜਾਏਗੀ
1: रिलेशनशिप ऑलरेडी बहुत अपवर्ड ट्रैजेक्टरी में है 2011 में स्ट्रेटेजिक पार्टनरशिप फोर्ज हुई थी उसके बाद 2015 में प्रधानमंत्री जी का पहला दौरा हुआ था 2026 तक बहुत सारे एरियाज में हम लोग फॉरवर्ड मूवमेंट कर चुके हैं चाहे आप ट्रेड की बात करें इन्वेस्टमेंट की बात करें डेवलपमेंट कोऑपरेशन की बात करें डिफेंस कोऑपरेशन की बात करें ट्रेड में ही करीबन 300% इंक्रीज हुई है 2015 से
0: ਭਾਰਤ ਅਰਜਨਟੀਨਾ ਸਾਂਝੀ ਵਪਾਰ ਕਮੇਟੀ ਦੀ ਚੌਥੀ ਮੀਟਿੰਗ ਬਿਊਨਸ ਆਇਰਸ ਵਿਚ ਹੋਈ ਮੀਟਿੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 2025 ਵਿਚ ਅਰਜਨਟੀਨਾ ਯਾਤਰਾ ਦੌਰਾਨ ਸਥਾਪਿਤ ਕਾਰਜ ਯੋਜਨਾ ਦੀ ਸਮੀਖਿਆ ਕੀਤੀ ਗਈ ਦੋਵਾਂ ਦੇਸ਼ਾਂ ਨੇ ਰਣਨੀਤਿਕ ਅਤੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਮਾਈਨਿੰਗ ਊਰਜਾ ਅਤੇ ਬੁਨਿਆਦੀ ਢਾਂਚੇ ਦੇ ਖੇਤਰਾਂ ਵਿਚ ਨਿਵੇਸ਼ ਦੇ ਮੌਕਿਆਂ ਤੇ ਚਰਚਾ ਕੀਤੀ ਗਈ ਭਾਰਤ ਦੇ ਮਿਨਰਲਸ ਫੋਰਨ ਇੰਡੀਆ ਲਿਮਿਟਡ ਨੇ ਅਰਜਨਟੀਨਾ ਦੇ ਲਿਥੀਅਮ ਖੇਤਰ ਵਿਚ ਵੀ ਮਹੱਤਵਪੂਰਨ ਪ੍ਰਗਤੀ ਕੀਤੀ ਏ ਕੰਪਨੀ ਨੇ ਕੈਟਾਮਾਰਕਾ ਵਿਚ ਡ੍ਰਿਲਿੰਗ ਦਾ ਦੂਜਾ ਪੜਾਅ ਪੂਰਾ ਕਰ ਲਿਆ ਜੋ ਕਿ ਅਰਜਨਟੀਨਾ ਵਿਚ ਇਕ ਭਾਰਤੀ ਕੰਪਨੀ ਵੱਲੋਂ ਪਹਿਲਾ ਲਿਥੀਅਮ ਮਾਈਨਿੰਗ ਪ੍ਰੋਜੈਕਟ ਏ ਸਾਲਟਾ ਅਤੇ ਜੂਯੂਵ ਸੂਬਿਆਂ ਵਿਚ ਵੀ ਨਵੇਂ ਮੌਕਿਆਂ ਦੀ ਘੋਖ ਕੀਤੀ ਜਾ ਰਹੀ ਏ ਭਾਰਤ ਦੀਆਂ ਸਭ ਤੋਂ ਮਹਾਨ ਖੇਡ ਸ਼ਖਸੀਅਤਾਂ ਵਿਚੋਂ ਇਕ ਮੇਜਰ ਧਿਆਨ ਚੰਦ ਦੇ ਜਨਮ ਦਿਨ ਮੌਕੇ ਅੱਜ ਦੇਸ਼ ਭਰ ਵਿਚ ਰਾਸ਼ਟਰੀ ਖੇਡ ਦਿਵਸ ਮਨਾਇਆ ਜਾ ਰਿਹੈ ਇਹ ਦਿਨ ਭਾਰਤ ਦੇ ਅਮੀਰ ਖੇਡ ਵਿਰਸੇ ਦਾ ਜਸ਼ਨ ਮਨਾਉਂਦੈ ਅਤੇ ਲੋਕਾਂ ਨੂੰ ਖੇਡਾਂ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਨਿਯਮਿਤ ਹਿੱਸਾ ਬਣਾਉਣ ਲਈ ਉਤਸ਼ਾਹਿਤ ਕਰਦੈ ਇਕ ਰਿਪੋਰਟ
2: ਰਾਸ਼ਟਰੀ ਖੇਡ ਦਿਵਸ 2026 ਨੂੰ 3 ਦਿਨਾਂ ਦੇਸ਼ ਵਿਆਪੀ ਮੁਹਿੰਮ ਵਜੋਂ ਮਨਾਇਆ ਜਾ ਰਿਹਾ ਹੈ ਇਸ ਸਾਲ ਰਾਸ਼ਟਰੀ ਖੇਡ ਦਿਵਸ 1 ਘੰਟਾ ਖੇਡ ਕੇ ਮੈਦਾਨ ਮੇ ਦੇ ਸੱਦੇ ਹੇਠ ਮਨਾਇਆ ਜਾ ਰਿਹਾ ਹੈ ਇਸ ਮੌਕੇ ਨੂੰ ਮਨਾਉਣ ਲਈ ਦੇਸ਼ ਭਰ ਵਿਚ ਵੱਖ ਵੱਖ ਖੇਡ ਗਤੀਵਿਧੀਆਂ ਕਰਾਈਆਂ ਜਾ ਰਹੀਆਂ ਨੇ ਦਿੱਲੀ ਵਿਚ ਕੇਂਦਰੀ ਮੰਤਰੀ ਡਾ ਮਨਸੁਖ ਮਾਂਡਵੀਆ ਤੇ ਅਰਜੁਨ ਰਾਮ ਮੇਘਵਾਲ ਨੇ ਮੁਹਿੰਮ ਤਹਿਤ ਇਕ ਕ੍ਰਿਕਟ ਮੈਚ ਵਿਚ ਹਿੱਸਾ ਲਿਆ ਮੀਡੀਆ ਨਾਲ ਗੱਲਬਾਤ ਕਰਦਿਆਂ ਡਾ ਮਾਂਡਵੀਆ ਨੇ ਲੋਕਾਂ ਨੂੰ ਤੰਦਰੁਸਤ ਅਤੇ ਸਿਹਤਮੰਦ ਰਹਿਣ ਲਈ ਹਰ ਹਫ਼ਤੇ ਘੱਟੋ ਘੱਟ 1 ਘੰਟਾ ਖੇਡ ਦੇ ਮੈਦਾਨ ਵਿਚ ਬਿਤਾਉਣ ਦਾ ਸੱਦਾ ਦਿੱਤਾ ਉਨ੍ਹਾਂ ਕਿਹਾ ਕਿ ਇਕ ਖੁਸ਼ਹਾਲ ਰਾਸ਼ਟਰ ਬਣਾਉਣ ਲਈ ਇਕ ਤੰਦਰੁਸਤ ਨੌਜਵਾਨ ਅਤੇ ਇੱਕ ਸਿਹਤਮੰਦ ਸਮਾਜ ਜ਼ਰੂਰੀ ਹੈ
3: ਮੇਜਰ ਧਿਆਨ ਚੰਦ ਜੀ ਕੀ ਜਨਮ ਜਯੰਤੀ ਕੋ ਹਮ ਨੈਸ਼ਨਲ ਸਪੋਰਟਸ ਡੇ ਕੇ ਰੂਪ ਮੇ ਮਨਾਤੇ ਹੈ ਆਜ ਨੈਸ਼ਨਲ ਸਪੋਰਟਸ ਡੇ ਕੇ ਅਵਸਰ ਪਰ ਸਾਰੇ ਦੇਸ਼ ਮੇ ਫਿਟ ਇੰਡੀਆ ਮੂਵਮੈਂਟ ਕੋ ਆਗੇ ਬਢਾਨੇ ਕੇ ਲੀਏ 1 ਘੰਟੇ ਖੇਲ ਕੇ ਮੈਦਾਨ ਮੇ ਕਾਰਜਕ੍ਰਮ ਦਿਆ ਹੈ ਮੁਝੇ ਖੁਸ਼ੀ ਹੈ ਮੋਦੀ ਜੀ ਕੇ ਨੇਤ੍ਰਤਵ ਮੇ ਦੇਸ਼ ਬਦਲ ਰਹਾ ਦੇਸ਼ ਆਗੇ ਬਢ ਰਹਾ ਨਯਾ ਭਾਰਤ ਕਾ ਨਿਰਮਾਣ ਹੋ ਰਹਾ ਹੈ ਨਯਾ ਭਾਰਤ ਕੇ ਨਿਰਮਾਣ ਮੇ